ਤੁਹਾਡੀਆਂ ਤੇ ਸਾਡੀਆਂ ਮੁਲਾਕਾਤਾਂ ਤੇ ਅੱਜ ਹੀ ਹੋਣੀਆਂ। ਸਤਿ ਸ਼੍ਰੀ ਅਕਾਲ, ਸਿਮਰਨ ਕੌਰ ਤੁਹਾਡੇ ਨਾਲ। ਜ਼ਬਰਦਸਤ ਈਵਨਿੰਗ ਸ਼ੁਰੂ ਹੋ ਚੁੱਕਾ ਹੈ, ਵੀਕਐਂਡ ਜਾ

ਸੋਹਣਿਓ ਕਿੱਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਤੁਹਾਡੇ ਨਾਲ ਜੈਸੇ ਕਿ ਮੈਂ ਆਪਕੋ ਬਤਾਇਆ ਥਾ ਕਿ ਅਭੀ ਕੈਂਪਿੰਗ ਸੀਜ਼ਨ ਜੋ ਹੈ ਵੋ 25th ਆਫ ਅਕਟੂਬਰ ਸੇ ਲੇਕਰ 20th ਅਪ੍ਰੈਲ ਤੱਕ ਅਗਲੇ ਸਾਲ ਤੱਕ ਜੋ ਹੈ ਵੋ ਰਹੇਗਾ ਲੇਕਿਨ ਉਸ ਸੇ ਪਹਿਲੇ ਇਸਕੀ ਰਜਿਸਟ੍ਰੇਸ਼ਨ ਜੋ ਹੈ ਵੋ ਕਬ ਸੇ ਸਟਾਰਟ ਹੋਣੇ ਵਾਲੀ ਹੈ ਸੋ 3 phases ਮੇਂ ਇਸਕੀ ਰਜਿਸਟ੍ਰੇਸ਼ਨ ਹੋਣੇ ਵਾਲੀ ਹੈ ਸੋ ਫਸਟ ਜੋ ਹੈ ਵੋ 11th ਅਕਟੂਬਰ ਕੋ ਸੁਬਹ 8 ਵਜੇ ਸਟਾਰਟ ਹੋ ਜਾਏਗੀ ਐਂਡ ਉਸਕੇ ਬਾਅਦ 22 ਅਕਟੂਬਰ ਸੇ 31 ਅਕਟੂਬਰ ਤੱਕ ਕੇ ਬੀਚ ਮੇਂ ਜੋ ਹੈ ਵੋ ਚਲੇਗੀ ਸੋ ਕੁੱਲ ਮਿਲਾ ਕੇ ਕੈਂਪਿੰਗ ਸੀਜ਼ਨ ਆਨ ਹੋਣੇ ਵਾਲਾ ਹੈ ਔਰ ਮਜ਼ਾ ਵੀ ਫੁੱਲ ਆਨ ਹੋਣੇ ਵਾਲਾ ਹੈ ਅਰੇ ਯਾਰ ਇਹ राइव हो गया सुंदर ये रेडियो ऑलिव गोर कहते रहिए जीओ बिंदास ऑलिव रिवाइंड में आज आपके लिए क्या आएगा बहुत ही प्यारा गाना।

0: समझ पाऊँ ना,
1: सब कुछ समझना जरूरी भी नहीं होता। 7:49 ਪੰਜਾਬੀ ਜਗਾਵਾ 7:59 ਹੋ ਗਏ ਨੇ ਸਟੂਡੀਓ ਦੀ ਘੜੀ ਤੇ ਤੇ ਸਿਮਰਨ ਕੌਰ ਤੁਹਾਡੇ ਨਾਲ ਹੈ। ਅਬ ਆਪਕੀ ਧੂਮਧਾਮ ਹੈ ਦੋਸਤ। ਚਲੋ ਜੀ ਲੈਣੇ ਵਾਲੀ ਹੂੰ ਮੈਂ ਅਬ ਆਪ ਸਬਕੇ ਨਾਮ। ਅਗਰ ਆਪ ਚਾਹਤੇ ਕਿ ਆਪਕਾ ਨਾਮ ਮੈਂ ਅਭੀ ਕੇ ਅਭੀ ਲੂੰ ਤੋ ਆਪ ਮੁਝੇ ਅਭੀ ਕੇ ਅਭੀ ਆਪਣਾ ਨਾਮ ਬਤਾ ਦੀਜੀਏ, ਮੈਂ ਆਪਕਾ ਨਾਮ ਬੋਲ ਦੂੰਗੀ। ਇਸ ਨੰਬਰ ਪੇ ਸਿਰਫ ਔਰ ਸਿਰਫ ਆਪ ਆਪਣਾ ਨਾਮ ਲਿਖ ਕੇ ਮੁਝੇ ਭੇਜ ਦੀਜੀਏ। ਚਲੀਏ ਅਬ ਮੈਂ ਬੋਲਣਾ ਆਪ ਲੋਗੋ ਕੇ ਨਾਮ ਜੋ ਹੈ ਵੋ ਸਟਾਰਟ ਕਰਤੀ ਹੂੰ। ਮਿਰਾਜ, ਮਹਿਬੂਬ, ਅਹਿਮਦ, ਵਿਨਾਇਕ, ਰਹਿਮਾਨ, ਮੁਹੰਮਦ, ਓਮਨ, ਯੋਗਿਨੀ, ਸੰਤੋਸ਼, ਸ਼੍ਰਵਨ ਖਾਨ, ਮੁਹੰਮਦ, ਸੰਧੂ, ਸਤੀਸ਼, ਡੇਨ, ਜ਼ੁਹੇਬ, ਨੈਨਦੀਪ, ਗੁਲਾਮ ਜੀ, ਹੁਜ਼ਾਇਫਾ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਕੁਇਕਲੀ ਦੋਸਤ ਸਿਰਫ ਔਰ ਸਿਰਫ ਨਾਮ ਲਿਖੋ ਆਪਣਾ। ਨਿਰਮਲ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਕਾਮਰਾਨ ਜੀ, ਥੈਂਕ ਯੂ ਸੋ ਮਚ। ਲਤੀਫ ਜੀ, ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ। ਕਮਲ ਜੀ, ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ। ਸੈਂਸੀਆ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਆਈ ਹੋਪ ਮੈਂ ਆਪਕਾ ਨਾਮ ਸਹੀ ਲੈ ਰਹੀ ਹੂੰ। ਸਭਿਆ ਸਾਚੀ, ਰੁਦਰਾ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਕਵਿਤਾ ਜੀ, ਬਹੁਤ ਬਹੁਤ ਸ਼ੁਕਰੀਆ। ਕਿਆ ਨਾਮ ਹੈ ਆਪਕਾ? ਰੇਥੂ ਸ਼ਨਾ। ਆਈ ਹੋਪ ਮੈਂ ਆਪਕਾ ਨਾਮ ਸਹੀ ਲੈ ਰਹੀ ਹੂੰ। ਚੈਤਨਿਆ ਜੀ, ਥੈਂਕ ਯੂ ਸੋ ਮਚ। ਅਲਬਾਬ ਹੁਸੈਨ ਚੌਧਰੀ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਵੰਸ਼ੀ ਜੀ, ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ। ਸਤੀਸ਼ ਜੀ, ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ। ਸਿਰਫ ਔਰ ਸਿਰਫ ਨਾਮ ਦੋਸਤ, ਹਾਏ ਹੈਲੋ, ਕੁਛ ਨਹੀਂ ਲਿਖਣਾ ਹੈ ਆਪਣੇ, ਇਸਕੇ ਲੀਏ ਪੂਰੇ 4 ਘੰਟੇ ਹੋਤੇ ਹੈ ਆਪ ਲੋਗੋ ਕੇ ਪਾਸ। ਸੈਫ ਜੀ, ਥੈਂਕ ਯੂ ਸੋ ਮਚ। ਨਿਰੋਫਰ ਜੀ, ਥੈਂਕ ਯੂ ਸੋ ਮਚ। ਸ਼ੇਖ ਜੀ, ਥੈਂਕ ਯੂ ਸੋ ਮਚ। ਜ਼ੁਲਫੀ ਜੀ, ਥੈਂਕ ਯੂ ਸੋ ਮਚ। ਅਲਤਾਫ ਜੀ, ਬਹੁਤ ਬਹੁਤ ਸ਼ੁਕਰੀਆ ਆਪਕੇ ਮੈਸੇਜ ਕੇ ਲੀਏ। ਰੇਨਤਾ ਜੀ, ਥੈਂਕ ਯੂ ਸੋ ਮਚ ਆਪਕੇ ਮੈਸੇਜ ਕੇ ਲੀਏ। ਐਂਡ ਦੈਟਸ ਇਟ ਫੋਰ ਨਾਓ। ਜਿਨ ਜਿਨ ਲੋਗੋਂ ਕੇ ਨਾਮ ਲੈ ਲਿਆ ਬੇਟਾ, ਥੈਂਕ ਯੂ। ਔਰ ਆਪਕਾ ਫੇਵਰੇਟ ਇਮੋਜੀ ਤੋਂ ਬਣਤਾ ਹੈ। ਅਗਲੇ ਘੰਟੇ ਇੱਕ ਚੁਟਕੀ ਸੌਂਗ ਖੇਲਤੇ ਹੈ।

ਨਾਲ ਪਿਆਰ ਦੇ ਇਹ 100 ਕਿਲੋ ਬਿਨਾ ਭੇਦ ਭਾਵ ਸੁਣੋਗੇ ਕਹੋਗੇ ਇਹ ਲੜਕੀ ਹੈ ਵਾਹ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।